0: ਦੂ ਅਰੇ ਜੁਬਨਾ ਹੋ ਰਾਜਾ ਲਈਓ ਬਚਾਏ ਗੋਰੀ ਬੀਜ ਗਈ ਗਲੀਆਂ ਮੇ
1: ਬਨਰਾ ਵਿਵਾਹ ਉਤਸਵ ਮੇ ਦੂਲੇ ਕੀ ਸਾਜ ਸੱਜਾ ਪਰ ਗਾਏ ਜਾਤੇ ਹੈ।